0: أَجْمَعِينَ
1: You have just heard a recital from the Holy Quran.
2: This is Radio Sai Global Harmony, bringing you the teachings and the universal message of love of Bhagwan Sri Satya Sai Baba.
1: We now bring you a recital from the Sikh scripture, the Guru Granth Sahib.
3: Slok Mahalla Chautha Hamri Jehba Ek Prab Harke Gun Agm Athaha Ham Kyokar Japa Eyanea Har Tomvad Agm Agaha Har Deho Prabhu Mat Utma Gur Satgur Kai Pagpaha Sat Sangat Har Mel Prab Ham Papi Sangatara Jan Nanak Kau Har Bakshe Leho Har Tuthai Mel Melaha Har Kirpa Kar Sun Benti Ham Papi Karma Taraha Mahalla Chautha Har Karho Kirpa Jag Jeevna Gur Satgur Mel Dayal Gur Seva Har Ham Paiya Har Hova Har Kirpal Sabyasa Mansa Visri Man Chuka Yal Janjal Gur Tuthai Naam Dridaya Ham Kiye Sabd Nihal Jan Nanak Atut Tan Paya Har Nama Har Tan Mal Paudi Har Tum Vad Vade Vade Vad Uche Sab Upar Vade Vadona Jyoti Avay Har Aparampar Har Har Har Tyay Hare Te Hona Jo Gaavay Sunay Tera Jas Swami Tin Kaate Paap Katona तुम जैसे हर पुरख जाने मत गुर मत मुख वड वड भाग वडोना सब त्यावो आद सत्ते जुगाद सत्ते परतख सत्ते सदा सदा सत्ते जन नानक दास दसोना श्लोक महला चौथा हमरे हर जग जीवना हर जपयो हर गुर मंत हर अगम दया हर अगमा गोचर अगम हर हर मिलिया आया चिंत हर आपे कट कट वर्तदा हर आपे आभ्यंत हर आपे सब रस भोगदा हर आपे कमला कंत हर आपे पिखिया पाईंदा सब सृष्टि उपाई जी जंत हर देवो दान दयाल प्रभ हर मांगे हर जन संत जन नानक के प्रभ आए मिल हम गावे हर गुण शंत महला चौथा हर प्रभ सज्जन नाम हर मैं मंतन नाम शरीर सब आसा गुरमुख पूरिया जन नानक सुन हर तीर पौड़ी हर उत्तम हरिया नाम है हर पुरख निरंजन मौला जो जप दे हर हर दिन सरात तिन सेवे चरण नित कौला नित सार समाले सब जी जंत हर वसै निकट सब जवला सो बूझे जिसया बुझाए सी जे सतगुर पुरख प्रभ सवला सब गावो गुण गोविंद हरे गोविंद हरे गोविंद हरे गुण गावत गुणी समौला श्लोक महला चौथा सुत्या हर प्रभ चेत मानो हर सह समाद लग समाए जन नानक हर हर चाओ मन गुर तुठा मेले माए महला चौथा हर इकस सेती परहड़ी हर एको मेरा चित जन नानक एक आधार हर प्रभ इकस ते गत पत पौड़ी पंचे शब्द वजे मत गुरमत वडभागी अनहद वजिया आनंद मूल राम सब देखिया गुर शब्दी गोविंद गजिया आद जुगाद वे सहर एको मत गुरमत हर प्रभ पजया हर देवो दान दयाल प्रभ जन राखो हर प्रभ लजया सब तन कहो गुर सतगुरु जित मिल हर पड़दा कजया श्लोक महला चौथा ਭਗਤ ਸਰੋਵਰ ਉਛਲੈ ਸੁਭਰ ਪਰੇ ਵਹਨ, ਜਿਨ੍ਹਾਂ ਸਤਿਗੁਰ ਮੰਨਿਆ ਜਾਂ ਨਾਨਕ ਵਟ ਭਾਗ ਲਹਨ। ਮਹੱਲਾ ਚੌਥਾ। ਹਰ ਹਰ ਨਾਮ ਅਸੰਖ ਹਰ, ਹਰ ਕੇ ਗੁਣ ਕਥਨ ਨਾ ਜਾਏ। ਹਰ ਹਰ ਅਗਮ ਅਗਾਦ ਹਰ, ਜਨ ਕਿਤ ਬਿਦ ਮਿਲੈ ਮਿਲਾਏ। ਹਰ ਹਰ ਜਸ ਜਪਤ ਜਪੰਤ ਜਨ, ਇਕ ਤਿਲ ਨਹੀਂ ਕੀਮਤ ਪਾਏ। ਜਨ ਨਾਨਕ ਹਰ ਅਗਮ ਪ੍ਰਭ, ਹਰ ਮੇਲ ਲਹਿ ਲੜ ਲਾਏ। ਪੌੜੀ। ਹਰ ਅਗਮ ਗੋਚਰ ਅਗਮ ਹਰ, ਕਿਉਂ ਕਰ ਹਰ ਦਰਸ਼ਨ ਭਿਖਾ। ਕਿਛ ਵੱਖਰ ਹੋਏ ਸੋ ਵਰਨੀਐ ਤਿਸ ਰੂਪ ਨਾ ਰਿਖਾ। ਜਿਸ ਬੁਝਾਏ ਆਪ ਬੁਝਾਏ ਦੇ, ਸੋਈ ਜਨ ਦੇਖਾ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਧਨ ਧਨ ਸੋ ਰਸਨਾ, ਧਨ ਕਰ ਧਨ ਸੋ ਪਾਦਾ ਸਤਿਗੁਰੂ। ਜਿਤ ਮਿਲ ਹਰ ਲੇਖਾ ਲਿਖਾ। ਸਲੋਕ ਮਹੱਲਾ ਚੌਥਾ। ਹਰ ਹਰ ਨਾਮ ਅੰਮ੍ਰਿਤ ਹੈ, ਹਰ ਜਪੀਐ ਸਤਿਗੁਰ ਪਾਏ। ਹਰ ਹਰ ਨਾਮ ਪਵਿੱਤ ਹੈ, ਹਰ ਜਪਤ ਸੁਨਤ ਦੁਖ ਜਾਏ। ਹਰ ਨਾਮ ਤਿੰਨੀ ਆਰਾਧਿਆ, ਜਿਨ ਮਸਤਕ ਲਿਖਿਆ ਤੁਰ ਪਾਏ। ਹਰ ਦਰਗਹਿ ਜਨ ਪੈਨ ਆਈਆਂ, ਜਿਨ ਹਰ ਮਨ ਵਸਿਆ ਆਏ। ਜਨ ਨਾਨਕ ਤੇ ਮੁਖ ਉਜਲੇ, ਜਿਨ ਹਰ ਸੁਣਿਆ ਮਨ ਪਾਏ। ਮਹੱਲਾ ਚੌਥਾ। ਹਰ ਹਰ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਜਿਨ ਤੁਰ ਮਸਤਕ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਤਨ ਮਨ ਸੀਤਲ ਹੋਇਆ, ਸਾਂਤ ਵਸੀ ਮਨ ਆਏ। ਨਾਨਕ ਹਰ ਹਰ ਚਾਹੁੰਦਿਆਂ, ਸਭ ਦਾਲ ਦੋ ਦੁੱਖ ਲੈ ਜਾਏ। ਪੌੜੀ। ਹਉ ਵਾਰਿਆ ਤਿਨ ਕਹੋ ਸਦਾ ਸਦਾ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਦੇਖਿਆ। ਤਿਨ ਕਹੋ ਮਿਲਿਆ ਮੇਰਾ ਸਤਿਗੁਰੂ, ਜਿਨ ਕਹੋ ਤੁਰ ਮਸਤਕ ਲਿਖਿਆ। ਹਰ ਅਗਮ ਧਿਆਇਆ ਗੁਰਮਤੀ, ਤੇ ਸਰੂਪ ਨਹੀਂ ਪ੍ਰਭ ਰੇਖਿਆ। ਗੁਰਬਚਨ ਧਿਆਇਆ ਜਿਨ੍ਹਾਂ ਅਗਮ ਹਰ, ਤੇ ਠਾਕਰ ਸੇਵਕ ਰਲ ਏਕਿਆ। ਸਭ ਕਹੋ ਮੁਖੋ ਨਰ ਨਰ ਹਰੇ, ਨਰ ਨਰ ਹਰੇ, ਨਰ ਨਰ ਹਰੇ। ਹਰ ਲਾਹਾ ਹਰ ਭਗਤ ਵਸੇਖਿਆ। ਸਲੋਕ ਮਹੱਲਾ ਚੌਥਾ। ਰਾਮ ਨਾਮ ਰਮ ਰਵ ਰਹੇ, ਰਮ ਰਾਮੋ ਰਾਮ ਰਮੀਤ। ਘਟ ਘਟ ਆਤਮ ਰਾਮ ਹੈ, ਪ੍ਰਭ ਖੇਲ ਕੀ ਓ ਰੰਗ ਰੀਤ। ਹਰ ਨਿਕਟ ਵਸੈ ਜਗ ਜੀਵਨਾ, ਪ੍ਰਗਾਸ਼ ਕੀ ਓ ਗੁਰਮੀਤ। ਹਰ ਸਵਾਮੀ ਹਰ ਪ੍ਰਭ ਤਿੰਨ ਮਿਲੇ, ਜਿਨ ਲਿਖਿਆ ਤੁਰ ਹਰ ਪ੍ਰੀਤ। ਜਨ ਨਾਨਕ ਨਾਮ ਤੇ ਆਇਆ, ਗੁਰਬਚਨ ਜਪਿਓ ਮਨ ਚੀਤ। ਮਹੱਲਾ ਚੌਥਾ। ਹਰ ਪ੍ਰਭ ਸੱਜਣ ਲੋੜ ਲਹੋ, ਭਾਗ ਵਸੈ ਵਡ ਭਾਗ। ਗੁਰਪੂਰੈ ਦੇਖਾ ਲਿਆ, ਨਾਨਕ ਹਰ ਲਿਵ ਲਾਗ। ਪੌੜੀ। ਧਨ ਧਨ ਸੁਹਾਵੀ ਸਫਲ ਘੜੀ, ਜਿਤ ਹਰ ਸੇਵਾ ਮਨ ਭਾਣੀ। ਹਰ ਕਥਾ ਸੁਣਾਵਹੋ ਮੇਰੇ ਗੁਰਸਿੱਖ ਹੋ, ਮੇਰੇ ਹਰ ਪ੍ਰਭ ਅਕਥ ਕਹਾਣੀ। ਕਿਉਂ ਪਾਈਐ ਕਿਉਂ ਦੇਖੀਐ, ਮੇਰਾ ਹਰ ਪ੍ਰਭ ਸੁਗੜ ਸੁਜਾਣੀ। ਹਰ ਮੇਲ ਦਿਖਾਏ ਆਪ ਹਰ, ਗੁਰਬਚਨੀ ਨਾਮ ਸਮਾਣੀ। ਤਿਨ ਵਿਟੋ ਨਾਨਕ ਵਾਰਿਆ, ਜੋ ਜਪਦੇ ਹਰ ਨਿਰਬਾਣੀ। ਸਲੋਕ ਮਹੱਲਾ ਚੌਥਾ। ਹਰ ਪ੍ਰਭ ਰਤੇ ਲੋਇਣਾ, ਗਿਆਨ ਜਨ ਗੁਰਦੇ। ਮੈਂ ਪ੍ਰਭ ਸੱਜਣ ਪਾਇਆ, ਜਨ ਨਾਨਕ ਸਹਿਜ ਮਿਲੇ। ਮਹੱਲਾ ਚੌਥਾ। ਗੁਰਮੁਖ ਅੰਤਰ ਸਾਂਤ ਹੈ, ਮਨ ਤਨ ਨਾਮ ਸਮਾਏ। ਨਾਮ ਚਿਤਵੈ ਨਾਮੋ ਪੜੈ, ਨਾਮ ਰਹੇ ਲਿਵਲਾਏ। ਨਾਮ ਪਦਾਰਥ ਪਾਈਐ, ਚਿੰਤਾ ਗਈ ਬਿਲਾਏ। ਸਤਿਗੁਰ ਮਿਲਿਆ ਨਾਮ ਉਪਜੈ, ਤ੍ਰਿਸ਼ਨਾ ਭੁਖ ਸਭ ਜਾਏ। ਨਾਨਕ ਨਾਮੇ ਰਤਿਆ, ਨਾਮੋ ਪੱਲੈ ਪਾਏ। ਪੌੜੀ। ਤੁਧ ਆਪੇ ਜਗਤੋ ਪਾਏ ਕੈ, ਤੁਧ ਆਪੇ ਵਸਗਤ ਕੀਤਾ। ਇਕ ਮਨਮੁਖ ਕਰ ਹਰਾਇਆਨ, ਇਕ ਨਾ ਮੇਲ ਗੁਰੂ ਤਿੰਨਾ ਜੀਤਾ। ਹਰ ਉਤਮ ਹਰ ਪ੍ਰਭ ਨਾਮ ਹੈ, ਗੁਰਬਚਨ ਸੁਭਾਗੈ ਲੀਤਾ। ਦੁਖ ਦਲਦ ਸਭੋ ਲਹਿ ਗਿਆ, ਜਾਂ ਨਾਉ ਗੁਰੂ ਹਰ ਦੀਤਾ। ਸਭ ਸੇਵੋ ਮੋਹਨੋ, ਮਨ ਮੋਹਨੋ, ਜਗ ਮੋਹਨੋ। ਜਿਨ ਜਗਤੋ ਪਾਏ ਸਭੋ ਵਸ ਕੀਤਾ। ਸਲੋਕ ਮਹੱਲਾ ਚੌਥਾ। ਮਨ ਅੰਤਰ ਹਉਮੈ ਰੋਗ ਹੈ, ਪ੍ਰਮ ਪੂਲੇ ਮਨਮੁਖ ਦੁਰਜਨਾ। ਨਾਨਕ ਰੋਗ ਨਾਨਕ ਰੋਗ ਮੰਜਾਏ, ਮੇਰੇ ਸਤਿਗੁਰ ਸਾਧੂ ਸੱਜਣਾ। ਮਹੱਲਾ ਚੌਥਾ। ਮਨ ਤਨ ਤਾਮ ਸੰਗਾਵਰਾ, ਮਨ ਤਨ ਤਾਮ ਸੰਗਾਰਵਾ, ਜਾਂ ਦੇਖਾ ਹਰ ਨੈਣੇ। ਨਾਨਕ ਸੋ ਪ੍ਰਭ ਮੈਂ ਮਿਲੈ, ਹਉ ਜੀਵਾਂ ਸਦ ਸੁਣੇ। ਪੌੜੀ। ਜਗਨਨਾਥ ਜਗਦੀਸ਼ਰ ਕਰਤੇ, ਅਪਰੰਪਰ ਪੁਰਖਿਆ ਤੋਲ। ਹਰ ਨਾਮ ਤੇ ਆਵੋ ਮੇਰੇ ਗੁਰ ਸਿੱਖੋ, ਹਰ ਊਤਮ ਹਰ ਨਾਮ ਅਮੋਲ, ਜਿਨ ਧਿਆਇਆ ਹਿਰਦੈ ਦਿਨ ਸਰਾਤ, ਤੇ ਮਿਲੇ ਨਹੀਂ ਹਰ ਰੋਲ। ਬੜ ਭਾਗੀ ਸੰਗਤ ਮਿਲੈ ਗੁਰ ਸਤਿਗੁਰ ਪੂਰਾ ਬੋਲ, ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ, ਜਿਤ ਚੂਕਾ ਜਮ ਝਗੜ ਚਗੋਲ। ਸਲੋਕ ਮਹੱਲਾ ਚੌਥਾ। ਹਰ ਜਨ ਹਰ ਹਰ ਚਾਹੁੰਦਿਆਂ ਸਰਸੰਦਿਆਂ ਗਾ ਵਾਰ, ਨਾਨਕ ਹਰ ਜਨ ਹਰ ਲਿਵ ਉਦ ਉਭਰੇ, ਜਿਨ ਸੰਧਿਆ ਤਿਸ ਫਿਰ ਮਾਰ। ਮਹੱਲਾ ਚੌਥਾ। ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖਾਨ, ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦ ਚੰਨ ਪੌੜੀ, ਜਲ ਥਲ ਮਹੀਲ ਪੂਰਨ ਅਪਰੰਪਰ ਸੋਈ, ਜੀ ਜੰਤ ਪ੍ਰਤਪਾਲਦਾ ਜੋ ਕਰੇ ਸੋ ਹੋਈ। ਮਾਤ ਪਿਤਾ ਸੁਤ ਭਰਾਤ ਮੀਤ, ਤਿਸ ਬਿਨ ਨਹੀਂ ਕੋਈ, ਘਟ ਘਟ ਅੰਤਰ ਰਵ ਰਹਿਆ, ਜਪਿਓ ਜਨ ਕੋਈ, ਸਗਲ ਜਪੋ ਗੋਪਾਲ ਗੁਣ, ਪ੍ਰਗਟ ਸਭ ਲੋਈ। ਸਲੋਕ ਮਹੱਲਾ ਚੌਥਾ। ਗੁਰਮੁਖ ਮਿਲੇ ਸੇ ਸੱਜਣਾ, ਹਰ ਪ੍ਰਪਾਇਆ ਰੰਗ, ਜਨ ਨਾਨਕ ਨਾਮ ਸਲਾਹੇ ਤੂੰ, ਲੁੱਡ ਲੁੱਡ ਦਰ ਗਏ ਵੰਜ। ਮਹੱਲਾ ਚੌਥਾ। ਹਰ ਤੂੰ ਹੈ ਦਾਤਾ ਸਭ ਸਦਾ, ਸਭ ਜੀ ਤੁਮਾਰੇ, ਸਭ ਤੁਦੈ ਨੂੰ ਆਰਾਧੇ ਦੰਦ ਹੈ ਪਿਆਰੇ, ਹਰ ਦਾਤਾ ਦਾ ਤਾਰ ਹੱਥ ਕੱਢਿਆ, ਮੀਹੋਂ ਬਿਠਾ ਸੰਸਾਰੇ, ਅੰਨ ਜੰਮਿਆ ਖੇਤੀ ਭਾਉ ਕਰ, ਹਰ ਨਾਮ ਸੰਹਾਰੇ ਜਨ ਨਾਨਕ ਮੰਗੈ ਦਾਨ ਪ੍ਰਭ, ਹਰ ਨਾਮ ਆਧਾਰੇ ਪੌੜੀ, ਇੱਛਾ ਮਨ ਕੀ ਪੂਰੀ ਐ, ਜਪੀਐ ਸੁਖ ਸਾਗਰ, ਹਰ ਕੇ ਚਰਨ ਆਰਾਧੀ ਐ, ਗੁਰ ਸ਼ਬਦ ਰਤਨਾਗਰ, ਮਿਲ ਸਾਧੂ ਸੰਗ ਉਧਾਰ ਹੋਏ, ਫਾਟੈ ਜਮਕਾਗਰ, ਜਨਮ ਪਦਾਰਥ ਜੀਤੀ ਐ, ਜਪ ਹਰ ਬੈਰਾਗਰ, ਸਭ ਪਵੋ ਸਰਨ ਸਤਿਗੁਰੂ ਕੀ, ਬਿਨਸੈ ਦੁਖ ਦਾਗਰ। ਸਲੋਕ ਮਹੱਲਾ ਚੌਥਾ। ਹਾਂ ਢੂੰਡੇਂਦੀ ਸੱਜਣਾ, ਸੱਜਣ ਮੈਂਡੈ ਨਾਲ, ਜਨ ਨਾਨਕ ਲੱਖ ਨਾ ਲਖੀਐ, ਗੁਰਮੁਖ ਦੇ ਦਿਖਾਲ। ਮਹੱਲਾ ਚੌਥਾ। ਨਾਨਕ ਪ੍ਰੀਤ ਲਾਈ ਤਿਨ ਸੱਚੈ, ਤਿਸ ਬਿਨ ਰਹਿਣ ਨਾ ਜਾਈ, ਸਤਿਗੁਰ ਮਿਲੈ ਤਾਂ ਪੂਰਾ ਪਾਈ ਐ, ਹਰ ਰਸ ਰਸਨ ਰਸਾਈ ਪੌੜੀ, ਕੋਈ ਗਾਵੈ ਕੋ ਸੁਣੈ ਕੋ ਚੁਰ ਸੁਣਾਵੈ, ਜਨਮ ਜਨਮ ਕੀ ਮਲ ਉਤਰੈ, ਮਨ ਚਿੰਦਿਆ ਪਾਵੈ, ਆਵਣ ਜਾਣਾ ਮੇਟੀਐ, ਹਰ ਕੇ ਗੁਣ ਗਾਵੈ, ਆਪ ਤਰੈ ਸੰਗੀਤ ਰਾਹੇ, ਸਭ ਕੁਟੰਬ ਤਰਾਵੈ, ਜਨ ਨਾਨਕ ਤਿਸ ਬਰੇ ਹਾਰਣੈ, ਜੋ ਮੇਰੇ ਹਰ ਪ੍ਰਭਾਵੈ ਸੁਧ। ਰਾਗ ਕਾਨੜਾ ਬਾਣੀ ਨਾਮ ਦੇਵ ਜੀਓ ਕੀ ਇੱਕ ਓੰਕਾਰ, ਸਤਿਗੁਰ ਪ੍ਰਸਾਦ ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਨ ਮਾਹੇ ਬਦਨ ਪ੍ਰਵਾਨੀ ਰਹਾਓ, ਬਸੈ ਕਟਾ ਕਟ ਲੀਪ ਨਾ ਸ਼ੀਪੈ, ਬੰਧਨ ਮੁਕਤਾ ਜਾਤ ਨਾ ਦੀਸੈ, ਪਾਨੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠ ਲੈਸਾ। ਰਾਗ ਕਲਿਆਣ ਮਹੱਲਾ ਚੌਥਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਹਿ ਭੰਗੁਰ ਪ੍ਰਸਾਦ, ਰਾਮਾ ਰਮ ਰਾਮੈ ਅੰਤ ਨਾ ਪਾਇਆ, ਹਮ ਬਾਰਕ ਪ੍ਰਤਪਾਰੇ ਤੁਮਰੇ, ਤੂੰ ਬੜ ਪੁਰਖ ਪਿਤਾ ਮੇਰਾ ਮਾਇਆ ਰਹਾਓ, ਹਰ ਕੇ ਨਾਮ ਅਸੰਖ ਅਗਮ ਹੈ, ਆਗਮ ਅਗਮ ਹਰ ਰਾਇਆ, ਗੁਣੀ ਗਿਆਨੀ ਸੁਰਤ ਬਹੁ ਕੀਨੀ, ਇੱਕ ਤਿਲ ਨਹੀਂ ਕੀਮਤ ਪਾਇਆ, ਗੋਬਿੰਦ ਗੁਣ ਗੋਬਿੰਦ ਸਦ ਗਾਵੈ, ਗੁਣ ਗੋਬਿੰਦ ਅੰਤ ਨਾ ਪਾਇਆ, ਤੂੰ ਅਮਿਤ ਅਤੋਲ ਅਪਰੰਪਰ ਸਵਾਮੀ, ਬਹੁ ਜਪੀਐ ਥਾ ਨਾ ਪਾਇਆ, ਉਸਤ ਕਰੈ ਤੁਮਰੀ ਜਨ ਮਾਦੋ, ਗੁਣ ਗਾਵੈ ਹਰ ਰਾਇਆ, ਤੁਮ ਜਲ ਨਿਧਾ ਮੀਨੇ ਤੁਮਰੇ, ਤੇਰਾ ਅੰਤ ਨਾ ਕਤੂੰ ਪਾਇਆ, ਜਨ ਕਉ ਕਿਰਪਾ ਕਰੋ ਮਧਸੂਦਨ, ਹਰ ਦੇਵੋ ਨਾਮ ਜਪਾਇਆ, ਮੈਂ ਮੂਰਖ ਅੰਧਲੇ ਨਾਮ ਟੇਕ ਹੈ, ਜਨ ਨਾਨਕ ਗੁਰਮੁਖ ਪਾਇਆ। ਕਲਿਆਣ ਮਹੱਲਾ ਚੌਥਾ। ਹਰ ਜਨ ਗੁਣ ਗਾਵਤ ਹਸਿਆ, ਹਰ ਹਰ ਭਗਤ ਬਣੀ ਮਤ ਗੁਰਮਤ, ਤੁਰ ਮਸਤਕ ਹਰ ਪ੍ਰਭ ਲਿਖਿਆ ਰਹਾਓ, ਗੁਰ ਕੇ ਪਗ ਸਿਮਰੋ ਦਿਨ ਰਾਤੀ, ਮਨ ਹਰ ਹਰ ਹਰ ਬਸਿਆ, ਹਰ ਹਰ ਹਰ ਕੀਰਤ ਜਗ ਸਾਰੀ, ਕਸ ਚੰਦਨ ਜਸ ਕਸਿਆ, ਹਰ ਜਨ ਹਰ ਹਰ ਹਰ ਲਿਵਲਾਈ, ਸਭ ਸਾਖਤ ਖੋਜ ਪਿਆ, ਜੋ ਕਿਰਤ ਸੰਜੋਗ ਚੱਲਿਓ ਨਰ ਨਿੰਦਕ, ਪਗ ਨਾਗਨ ਸ਼ੋਹੇ ਜਲਿਆ, ਜਨ ਕੇ ਤੁਮ ਹਰ ਰਾਖੇ ਸਵਾਮੀ, ਤੁਮ ਜੁਗ ਜੁਗ ਜਨ ਰੱਖਿਆ, ਕਹਾ ਭਇਆ ਦੈਤ ਕਰੀ ਬਖੀਲੀ, ਸਭ ਕਰ ਕਰ ਝਰ ਪਰਿਆ, जेते जी जंत प्रभ कीए, सब काले मुख ग्रसिया, हर जन हर हर हर प्रभ राखे, जन नानक शरण पया, कल्याण महला चौथा। मेरे मन जप जप जगन्नाथे, गुरु उपदेश हर नाम ते आयो, सब किल विख दुख लाथे रहाओ। रसना एक जस गाए ना सकै, बहु कीजै बहु रसन थे, बार बार खिन पल सब गावै, गुण कह ना सकै प्रभ तुमन थे। हम बहु प्रीत लगी प्रभ स्वामी, हम लोचै प्रभ दिखन थे, तुम बड़दाते जी अजियन के, तुम जानो हम बिरथे। कोई मार्ग पंथ बतावै प्रभ का, कहो तिन कहो क्या दिन थे। सब तन मन अर्पो अर्प्या रापो, कोई मिले प्रभ मिल थे। हर के गुण बहुत बहुत बहु शोभा, हम तुच्छ कर कर वर्ण थे। हमरी मत वसगत प्रभ तुमरै, जन नानक के प्रभ समर्थ थे, कल्याण महला चौथा। मेरे मन जप हर गुना कथ सुनथई, धर्म अर्थ सब काम मोख है, जन पीछे लग फिर थई रहाओ। सो हर हर नाम ते आवै हर जन, जिस वड भाग मथई, जै दरगे प्रभ लेखा मांगै, तै छूटै नाम ते आए थई। हमरे दुख बहु जन्म जन्म के, दुख हमै मैल लग थई, गुरतार कृपा हर जल ना वाए, सब किल विख पाप कथई। जन कै हृदय अंतर प्रभ स्वामी, जन हर हर नाम भज थई, जह अंति अवसरे आए बनत है, तै राखै नाम साथई। जन तेरा जस गावै हर हर, प्रभ हर जप्यो जगन नथी, जन नानक के प्रभ राखे स्वामी, हम पाथर रख बुड़ थई कल्याण महला चौथा। हमरी चितवनी हर प्रभ जान है, और कोई निंद करे हर जन की, प्रभता का कहे एक तल नहीं मानै रहाओ। और सब त्याग सेवा कर अच्युत, जो सब ते ऊंच ठाकर भगवान है, हर सेवा ते काल जोहे ना सकै, चरणी आए पवै हर जन है। जा कौ राख ले मेरा स्वामी, ताँ कौ सुमत दे पै कान है, ताँ कौ कोई अपर ना सकै, जा की भगत मेरा प्रभ मान है। हर के चो जो विडान देख जान, जो खोटा खरा एक निमख पछान है, ताँ ते जन कौ आनंद भया है, रिद सुध मिले खोटे पछतान है। तुम हरदा ते समर्थ स्वामी, एक मांगो तुझ पासो हर दान है। जन नानक कौ हर कृपा कर दीजै, सद बसै हृदय मुहे हर चरानै, कल्याण महला चौथा। प्रभ की जय कृपा निधान, हम हर गुण गावेंगे, हाँ तुमरी करो नित्यास प्रभ, मोहे कब गल्लावेंगे रहाओ। हम बारक मुग्द एआन पिता समझावेंगे, सुत खिन खिन भूल बिगार जगत पित पावेंगे, जो हर स्वामी तुम दे हो सोई हम पावेंगे, मोहे दूजी नाही ठौर जिस पै हम जावेंगे, जो हर पावे भगत तिना हर पावेंगे, ज्योति ज्योत में लाए ज्योत रल जावेंगे। हर आपे होए कृपाल आप लिवलावेंगे, जन नानक शरण द्वार हर लाज रखावेंगे, शक्का एक कल्याण पोपाली महला चौथा, एक ओंकार सतगुर प्रसाद। पार ब्रह्म परमेश्वर स्वामी, दुख निवारण नारायणे, सगल भगत जाचै सुख सागर, पावने दतरन हर चिंता मणे रहाओ। दीन दयाल जगदीश दमोदर, हर अंतरजामी गोबिंदे, ते निरपो जिन श्री राम ते आया, गुरमत मुरार हर मुकंदे, जगदीशर चरण सरण जो आए, ते जन पवन नित पार परे, भक्त जना की पैज हर राखै, जन नानक आप हर कृपा करे। राग कल्याण महला पंजवा, कर पहला एक ओंकार सतगुर प्रसाद। हमारा एह कृपा की जय आलम करांदो चरण कमल स्यो मन फेर फेर दी जय रहाओ आन जला स्यो काज ना कछु है हर बूंद चातरक कौ दी जय बिन मिलबे नाही संतोखा पेख दर्शन नानक जी जय कल्याण महला पंजवा जाचक नाम जाचै जाचै सर्वतार सर्व के नायक सुख समूह के दाते रहाओ केती केती मांगन मांगे भावनिया सो पाइया सफल सफल सफल दर्शरे परस परस गुण गाइय नानक तत तत स्यो मिलिय हीरे हीर बिधाइय कल्याण महला पंजवा मेरे लालन की शोभा साध नवतन मन रंगी शोभा रहाओ ब्रह्म महेश सिद्ध मुन इंद्रा भगत दान जस मंगी जोग ज्ञान ध्यान सेख नागे सगल जपै तिरंगी कहो नानक संतन बलिहार है जो प्रभ के सद संगी कल्याण महला पंजवा कर दूजा एक ओंकार सतगुर प्रसाद तेरे मान हर हर मान नैन बैन श्रवण सुनिए अंग अंगे सुख प्राण रहाओ ईत योत दह दिस रवेओ मेरत ने समान जत कथा तत पेखी है हर पुरख पथ प्रधान साध संग भ्रम पै मिटे कथे नानक ब्रह्म ज्ञान कल्याण महला पंजवा गुण नाद तोनिया नंद बेद कथत सुनत मुन जना मिल संत मंडली रहाओ ज्ञान ध्यान मान दान मन रसक रसन नाम जपत तै पाप खंडली जोग जुगत ज्ञान भुगत सुरत शब्द तत् बेते जप तप अखंडली ओत पोत मिल जोत नानक कशु दुख ना डंडली कल्याण महला पंजवा कौन बेता की कहां करो तरत ध्यान ज्ञान शस्त्र गया अजर पद कैसे जरो रहाओ बिशन महेश सिद्ध मुन इंद्रा कै दर्शन परो काहू पै राज काहू पै सुरगा कोट मदे मुक्त कहो कहो नानक नाम रस पाई है साधु चरण कहो कल्याण महला पंजवा प्राण पत दयाल पुरख प्रभ सखे गर्भ जोन कल काल जाल दुख विनाशन हर रखे रहाओ नाम तारी शरण तेरी प्रभ दयाल टेक मेरी अनाथ दीन आसवंत नाम स्वामी मनै मंत तुझ बिना प्रभ किशु ना जानू सर्व जुग मैं तुम पछानू हर मन बसे निस बसरो गोबिंद नानक आसरो कल्याण महला पंजवा मंत्र जापिए भगवान गुरपुरे सो प्रसन्न पए सदा सुख कल्याण रहाओ सर्व कार्य सिद्ध पए गाए गुण गोपाल मिर साध संगत प्रभु सिमरे नाठिया दुखकाल कर कृपा प्रभ मेरे आ करो दिन रहन सेव नानक दास शरणागति हर पुरख पूर्ण देव कल्याण महला पंजवा प्रभ मेरा अंतर जामी जान कर कृपा पूर्ण परमेसर निहचल सच शब्द निशान रहाओ हर बिन आन ना कोई समर्थ तेरी आस तेरा मंतान सर्व कटा के दाते स्वामी देह सो पहरन खान सुरत मत चितराई शोभा रूप रंग तन मान सर्व सुख आनंद नानक जप राम नाम कल्याण कल्याण महला पंजवा हर चरण सरन कल्याण करन प्रभ नाम पतित पावनो रहाओ साध संग जपन संग जमकाल तिस ना खावनो मुक्त जुगत अनक सुख हर भगत लवै ना लावनो प्रभ दर्स लुबद दास नानक बहुड़ जोन ना तावनो कल्याण महला चौथा अष्टपदिया एक ओंकार सतगुर प्रसाद रामा रम रामो सुन मन पीजै हर हर नाम अमृत रस मीठा गुरमत सहजे पीजै रहाओ काष्ट मैं ज्यो है बैसंतर मत संयम काढ़ कढ़ी जय। राम नाम है जोत सवाई तत गुरमत काढ़ लई जय। नौ दरवाजो नवे दर फीके रस अमृत दसवें चुई जय। कृपा कृपा कृपा कर प्यारे गुरसबदी हर रस पी जय। काया नगर नगर है नीको विच सबदा हर रस की जय। रतन लाल अमोल अमोलक सतगुर सेवा ली जय। सतगुर अगम अगम है ठाकर पार सागर भगत करी जय। कृपा कृपा कर दीन हम सारंग एक बूंद ना मुख दी जय। लालन लाल लाल है रंगन मन रंगन कहो गुरु दी जय। राम राम राम रंग राते रस रसक गटक नित पी जय। बसदा सबत दीप है सागर कड कंचन कड़ तरी जय। मेरे ठाकर के जन इनो ना बंश हर मांगे हर रस दी जय। साकत नर प्राणी सत भूखे नित भूखन भूख करी जय। तावत ताए ताव है प्रीत माया लख कोसन कौ बिथ दी जय। हर हर हर हर हर जन उत्तम क्या उपमा तिन दी जय। राम नाम तुल और ना उपमा जन नानक कृपा करी जय। कल्याण महला चौथा राम गुर पारस परस करी जय। हम निर्गुणी मनूर यत फीके मिल सतगुर पारस की जय। रहाओ स्वर्ग मुक्त बैकुंठ सब बंश नित आसा आस करी जय। हर दर्शन के जन मुक्त ना मांगे मेरे दर्शन तृप्त मन तीजै। माया मोह सबल है भारी मोह कालख दाग लगी जय। मेरे ठाकर के जन अलिप्त है मुक्ते ज्यो मुर्गाई पंख ना पीजै। चंदन वास भयंगम वेड़ी के मिलिए चंदन लीजै। काड़ खड़ग गुर ज्ञान करारा बिक्षेद शेद रस पीजै। आन आन समदा बहुकीनी पल बैसंतर पस्म करी जय। महायुगर पाप साक्त नरकीने मेरे साधु लूकी दी जय। साधु साधु साध जनी के जनंतर नाम तरी जय। परस निपरस पय साधु जन जन हर भगवान दखी जय। साक्त सूत बहु गुरु जी भरिया क्यों कर तंत नी जय। तंत सूत किशनिक सह नाही साक्त संग ना की जय। सतगुर साध संगत है नीकी मिल संगत राम रवी जय। अंतर रतन जिवे हर माणक गुर कृपा ते ली जय। मेरा ठाकर वड्डा वड्डा है स्वामी हम क्यों कर मिले मिली जय। नानक मेल मिलाए गुरपूरा जन को पूर्ण दी जय। कल्याण महला चौथा रामा राम राम राम रवि जय। साधु साधु साध जनी के मिल साधु हर रंग की जय। रहाओ जी जंत सब जग है जेता मन डोलत डोल करी जय। कृपा कृपा कर साध मिलावो जग थमन कौ थम दी जय। बसदा तला तला सभी ऊपर मेरे साधु चरण रुली जय। अति उत्तम अति उत्तम होवो सब श्रेष्ठ चरण तल दी जय। गुरमुख जोत भली सिवनी की आन पानी सख्त भरी जय। मैन दंत निकसै गुरबचनी सार चब चब हर रस पी जय। राम नाम अनुग्रो बहु किया गुर साधु पुरख मिली जय। गुण राम नाम बिसीरन की है हर सगल भवन जस दी जय। साधु साधु साध मन प्रीतम बिन देखे रह ना सकी जय। ज्यों जल मीन जलंग जल प्रीत है खिन जल बिन फूट मरी जय। माया भाग अभाग है जिनके तिन साधु तूर ना पी जय। तिन्ना तिसना जल तो जलत नहीं बूझै। डंड धर्म राय का दी जय। सब तीर्थ बरत जग पुन किए हिवै गाल गाल तन छी जय। ਅਤੁੱਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤੁਲੀ ਜੈ ਤਵ ਗੁਣ ਬ੍ਰਹਮ ਬ੍ਰਹਮ ਤੂੰ ਜਾਣੈ ਜਨ ਨਾਨਕ ਸਰਨ ਪਰੀ ਜੈ ਤੂੰ ਜਲ ਨਿਧ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਰਮ ਰਾਮੋ ਪੂਜ ਕਰੀ ਜੈ ਮਨ ਤਨ ਅਰਪ ਧਰੋ ਸਭ ਆਗੈ ਰਸ ਗੁਰਮਤ ਗਿਆਨ ਦ੍ਰਿੜੀ ਜੈ ਰਹਾਓ ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਣ ਚੁਣ ਪੂਜ ਕਰੀ ਜੈ ਆਤਮ ਦੇਹ ਦੇਹ ਹੈ ਆਤਮ ਰਸ ਲਾਗੈ ਪੂਜ ਕਰੀ ਜੈ ਬਿਵੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀ ਜੈ ਗੁਰਪ੍ਰਸਾਦ ਪਦਾਰਥ ਪਾਇਆ ਸਤਿਗੁਰ ਕਹਿਓ ਮਨ ਦੀ ਜੈ ਨਿਰਮੋਲ ਕਤ ਹੀਰੋ ਨੀਕੋ ਹੀਰੇ ਹੀਰ ਬਧੀ ਜੈ ਮਨ ਮੋਤੀ ਸਾਲ ਹੈ ਗੁਰਸਬਦੀ ਜਿਤ ਹੀਰਾ ਪਰਖ ਲਈ ਜੈ ਸੰਗਤ ਸੰਤ ਸੰਗ ਲਗ ਉੱਚੇ ਜੋ ਪੀਪ ਪਲਾਸ ਖਾਏ ਲੀ ਜੈ ਸਭ ਨਰਮ ਹੈ ਪ੍ਰਾਣੀ ਉਤਮ ਹੋਵੇ ਰਾਮ ਨਾਮੈ ਬਾਸ ਬਸੀ ਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜਿੜੀ ਜੈ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ ਬਹਿਕਾਰ ਬਾਸ ਜਗਦੀ ਜੈ ਏਕ ਜੋਤੇ ਕੋ ਮਨ ਵਸਿਆ ਸਭ ਬ੍ਰਹਮ ਦ੍ਰਿਟ ਏਕ ਕੀ ਜੈ ਆਤਮ ਰਾਮ ਸਭ ਏਕ ਹੈ ਪਸਰੇ ਸਭ ਚਰਨ ਤਲੇ ਸਿਰ ਦੀ ਜੈ ਨਾਮ ਬਿਨਾ ਨਗਟੇ ਨਰ ਦੇਖੋ ਤਿਨ ਕਸ ਕਸ ਨਾਕ ਵਢੀ ਜੈ ਸਾਖਤ ਨਰ ਹੰਕਾਰੀ ਕਹੀਐ ਬਿਨ ਨਾਮੈ ਤ੍ਰਿਗ ਜੀਵੀ ਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਪਰੀ ਜੈ ਨਾਨਕ ਕਿਰਪਾ ਕਿਰਪਾ ਕਰ ਧਾਰਾਓ ਮੈਂ ਸਾਧੂ ਚਰਨ ਪਖੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਧੁਵੀ ਜੈ ਕਿਲ ਵਿਖ ਦੈਨ ਹੋਏ ਖਿਨ ਅੰਤਰ ਮੇਰੇ ਠਾਕਰ ਕਿਰਪਾ ਕੀ ਜੈ ਰਹਾਓ ਮੰਗਤ ਜਨ ਦੀਨ ਖਰੇ ਦਰ ਠਾਂਡੇ ਅਤ ਤਰਸਨ ਕਉ ਦਾਨ ਦੀ ਜੈ ਤ੍ਰਾਹੇ ਤ੍ਰਾਹੇ ਸਰਨ ਪ੍ਰਭ ਆਏ ਮੋਕੋ ਗੁਰਮਤ ਨਾਮ ਦ੍ਰਿੜੀ ਜੈ ਕਾਮ ਕ੍ਰੋਧ ਨਗਰ ਮੈਂ ਸਬਲਾ ਨਿਤ ਉਠ ਉਠ ਜੂਜ ਕਰੀ ਜੈ ਅੰਗੀਕਾਰ ਕਰੋ ਰਖ ਲੇਵੋ ਗੁਰਪੂਰਾ ਕਾਢ ਕਢੀ ਜੈ ਅੰਤਰ ਅਗਨ ਸਬਲ ਅਤ ਵਿਖਿਆ ਹਿਵ ਸੀਤਲ ਸ਼ਬਦ ਗੁਰ ਦੀ ਜੈ ਤਨ ਮਨ ਸ਼ਾਂਤ ਹੋਏ ਅਧਕਾਈ ਰੋਗ ਕਾਟੈ ਸੁਖ ਸਵੀ ਜੈ ਜਿਉਂ ਸੂਰਜ ਕਿਰਨ ਰਵਿਆ ਸਰਬਠਾਈ ਸਭ ਘਟ ਘਟ ਰਾਮ ਰਵੀ ਜੈ ਸਾਧੂ ਸਾਧ ਮਿਲੇ ਰਸ ਪਾਵੈ ਤਤ ਨਿਜ ਕਰ ਬੈਠਿਆ ਪੀ ਜੈ ਜਨ ਕੋ ਪ੍ਰੀਤ ਲੱਗੀ ਗੁਰਸੇਤੀ ਜਿਉਂ ਚੱਕਵੀ ਦੇਖ ਸੂਰੀ ਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀ ਜੈ ਸਾਖਤ ਸਵਾਨ ਕਹੀਐ ਬਹੁ ਲੋਭੀ ਬਹੁ ਦੁਰਮਤ ਮੈਲ ਭਰੀ ਜੈ ਆਪਣ ਸਵਾਏ ਕਰੈ ਬਹੁ ਬਾਤਾ ਤਿੰਨਾ ਕਾ ਵਿਸਾਹੋ ਕਿਆ ਕੀ ਜੈ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾਢ ਕਢੀ ਜੈ ਪਰ ਉਪਕਾਰ ਬੋਲੈ ਬਹੁ ਗੁਣੀਆਂ ਮੁਖ ਸਾਧੂ ਪਰ ਉਪਕਾਰ ਬੋਲੈ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀ ਜੈ ਤੂੰ ਅਗਮ ਦਿਆਲ ਦਇਆ ਪਤ ਦਾਤਾ ਸਭ ਦਇਆ ਧਾਰ ਰਖ ਲੀ ਜੈ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਹਮ ਦਾਸਨ ਦਾਸ ਕਰੀ ਜੈ ਜਬ ਲਗ ਸਾਸ ਹੋਹੇ ਮਨ ਅੰਤਰ ਸਾਧੂ ਤੁਰ ਪਵੀ ਜੈ ਰਹਾਓ ਸ਼ੰਕਰ ਨਾਰਦ ਸ਼ੇਖ ਨਾਗ ਮੁਨ ਧੂਰ ਸਾਧੂ ਕੀ ਲੋਚੀ ਜੈ ਭਵਨ ਭਵਨ ਪਵਿੱਤ ਹੋਹੇ ਸਭ ਜਹੈ ਸਾਧੂ ਚਰਨ ਧਰੀ ਜੈ ਤਜ ਲਾਜ ਅਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀ ਜੈ ਧਰਮ ਰਾਏ ਕੀ ਕਾਨ ਚੁਕਾਵੈ ਬਿਖ ਡੁਬਦਾ ਕਾਢ ਲੈ ਕਢੀ ਜੈ ਭਰਮ ਸੂਕੇ ਬਹੁ ਉਬ ਸੁਖ ਕਹੀਐ ਮਿਲ ਸਾਧੂ ਸੰਗ ਰਹੀ ਜੈ ਤਾਂ ਤੇ ਬਿਲਮ ਪਲ ਢਿੱਲ ਨਾ ਕੀਜੈ ਜਾਇ ਸਾਧੂ ਚਰਨ ਲਗੀ ਜੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀ ਜੈ ਜੋ ਬਚਨ ਗੁਰ ਸਤ ਸਤਕਰ ਮਾਨੈ ਤਿਸ ਆਗੈ ਕਾਢ ਧਰੀ ਜੈ ਸੰਤੋ ਸੁਨੋ ਸੁਨੋ ਜਨ ਭਾਈ ਗੁਰ ਕਾਢੀ ਬਹਾ ਕੁਕੀ ਜੈ ਜੇ ਆਤਮ ਕਉ ਸੁਖ ਸੁਖ ਨਿਤ ਲੋੜੋ ਤਾਂ ਸਤਗੁਰ ਸਰਨ ਪਵੀ ਜੈ ਜੇ ਵੜ ਭਾਗ ਹੋਏ ਅਤਨੀਕਾ ਤਾਂ ਗੁਰਮਤ ਨਾਮ ਦ੍ਰਿੜੀ ਜੈ ਸਭ ਮਾਇਆ ਮੋਹ ਬਿਖਮ ਜਗਤਰੀ ਐ सहजे हर रस पीजै। माया माया के जो अधकाई, विच माया पचै पचीजै। अज्ञान अंधेर महा पंथ विखड़ा, अहंकार पहार लद लीजै। नानक राम राम राम राम रामे ते गत कीजै। सतगुर मिलै ता नाम दृढ़ाए, राम नामे रलै मिलीजै। शक्का एक एको ओंकार, सतनाम करता पुरख निर्भउ निरवैर। अकाल मूर्ता जूनी सह भंगुर प्रसाद, राग प्रभाती विभास महला पहला। चौप दे कर पहला, नाए तेरे तरना नाए पत पूज। नाओ तेरा गहना मत मकसूद, नाए तेरे नाओ मने सब कोए। विणना में पत कबो ना होए, अवर सियाणप सगली पाज। जय बक्से तै पूरा काज रहाओ, नाओ तेरा तान नाओ दीबान। नाओ तेरा लश्कर नाओ सुल्तान, नाए तेरा मान महत प्रमाण। तेरी नदरी करम पवै निशान, नाए तेरा सहज नाए सलाह। नाओ तेरा अमृत बिख उठ जाए, नाए तेरा सब सुख वसै मन आए। बिन नावै बांधी जमपुर जाए, नारी बेरी कर दरदेस। मन किया खुशियां की चैवेस, जा सदे ता ढिल ना पाए। नानक कूड़ कूड़ो होए जाए। प्रभाती महला पहला, तेरा नाम रतन कर्म चानण। सुरत तुथै लोए, अंधेर अंधी वापरै। सगल लीजै खोए, एहो संसार सगल बेकार। तेरा नाम दारू अवर नास्त, करण हारिया पार रहाओ। पाताल पुरिया एक पार, हो वैला करोड़। तेरे लाल कीमत ना पवै, तेरे लाल कीमत ता पवै। जा सिरै होवै होर, दुखा ते सुखी उपजै। सुखी होवै दुख, जित मुख तू सलाहीऐ। तित मुख कैसी भूख, नानक मूर्ख एक तू अवर भला। संसार जेतन नाम न उपजै, सेतन होहे खुआर। प्रभाती महला पहला, जय कारण वेद ब्रह्म उचरै। संकर छोड़ी माया, जय कारण सिर पय उदासी। देवी मर्म ना पाया, बाबा मन साचा मुख साचा कहिए। तरिया साचा होई, दुश्मन दुख ना आवै नेड़े। हरमत पावै कोई रहाओ, अग्न बिंब पवने की बाणी। तीन नाम के दासा, ते तस्कर जो नाम ना लेवै। वासै कोट पंचासा, जे को एक करै चंग्याई। मन चित बहुत बफावै, एते गुण एतियां चंग्याईयां। दे न पछोतावै, तुद सा लाहन तिन तन पल्लै। नानक का तन सोई, जे को जियो कह ओ ना कहो। जम की तलब ना होई। प्रभाती महला पहला, जा कै रूप नाही जात नाही। नाही मुख मासा, सतगुर मिले निरंजन पाया। तेरा नाम है निवासा, औदू सहजे तत विचार। जाते फिर ना आवो संसार रहाओ। जा कै कर्म नाही धर्म नाही। नाही सुच माला, शिव ज्योत कन्नो बुद्ध पाई। सतगुरु रखवाला, जा कै बरत नाही नेम नाही। नाही बकबाई, गत अवगत की चिंत नाही। सतगुरु फुरमाई, जा कै आस नाही निरास नाही। चित सुरत समझाई, तंत कौ परम तंत मिलया। नानका बुद्ध पाई। प्रभाती महला पहला, ताका कहया दर प्रवान। बेख अमृत दोए सम कर जान। क्या कही है सर्वे रया समाए। जो किश्वर तै सब तेरी रिजाए रहाओ। प्रगटी जोत चूका अभमान, सतगुर दिया अमृत नाम। कल मैं आया सोजन जान, साची दरगह पावै मान। कहना सुनना अकथ कर जाए, कथनी बदनी नानक जल जाए। प्रभाती महला पहला, अमृत नीर ज्ञान मन मज्जन। अठ सठ तीर्थ संग गहे, गुर उपदेश जवाहर मानक। सेवे सिख सो खोज लहै, गुर समान तीर्थ नहीं कोए। सर संतोख तास गुर होए रहाओ। गुर दरियाओ सदा जल निर्मल, मिलिया दुर्मत मैल हरै। सदगुर पाया पूरा नामन, पशु परे तो देव करै। ਰਤਾ ਸੱਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ ਜਾਂ ਕੀ ਵਾਸ ਬਨਸਪਤਮ ਸੌਰੈ ਤਾਂ ਚਰਨ ਲਿਵ ਰਹੀਐ। ਗੁਰਮੁਖ ਜੀ ਪ੍ਰਾਣ ਉਪਜੈ ਗੁਰਮੁਖ ਸਿਵ ਕਰ ਜਾਈਐ ਗੁਰਮੁਖ ਨਾਨਕ ਸੱਚ ਸਮਾਈਐ ਗੁਰਮੁਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ। ਗੁਰਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਦੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹੋ ਤੈ ਪੈ ਮੰਗੋ ਦੇਹ ਆਪਣਾ ਨਾਮ ਰਹਾਓ। ਪੰਚ ਤਸਕਰ ਤਾਪ ਤਰਾਖੇ ਚੂਕਾ ਮਨ ਅਭਿਮਾਨ ਦਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਤਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ। ਖਿਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਛਰਾ ਖੀਰ ਪੀਐ ਸਿਵਤ ਸਰਮ ਕਾ ਕੱਪੜਾ ਮੰਗੋ ਹਰ ਗੁਣ ਨਾਨਕ ਰਵਤ ਰਹਿ ਪ੍ਰਭਾਤੀ ਮਹੱਲਾ ਪਹਿਲਾ। ਆਵਤ ਕਿਨੈ ਨਾ ਰਾਖਿਆ ਜਾਵਤ ਕਿਉਂ ਰਾਖਿਆ ਜਾਏ ਜਿਸ ਤੇ ਹੋਵਾ ਸੋਈ ਪਰ ਜਾਣੈ ਜਾਂ ਉਸੀ ਮਾਏ ਸਮਾਏ ਤੂੰ ਹੈ ਵਾਹੋ ਤੇਰੀ ਰਜਾਏ ਜੋ ਕਿਛ ਕਰੈ ਸੋਈ ਪਰ ਹੋਏ ਬਾ ਅਵਰ ਨਾ ਕਰਨਾ ਜਾਏ ਰਹਾਓ। ਜੈਸੇ ਹਰ ਹਟਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ ਉਹ ਖੇਲ ਖਸਮ ਕਾ ਜਿਉਂ ਉਸਕੀ ਵਡਿਆਈ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਹੀ ਕੌਣ ਉਦਾਸੀ ਜਿਸ ਕੀ ਆਸਾ ਤਿਸ ਹੀ ਸੌਂਪ ਕੈ ਇਹੋ ਰਿਹਾ ਨਿਰਵਾਣ ਜਿਸ ਤੇ ਹੋਵਾ ਸੋਈ ਕਰਮਾਨਿਆ ਨਾਨਕ ਗਿਰਹੀ ਉਦਾਸੀ ਸੋ ਪ੍ਰਵਾਣ। ਪ੍ਰਭਾਤੀ ਮਹੱਲਾ ਪਹਿਲਾ ਦਿਸ਼ਟ ਬਿਕਾਰੀ ਬੰਧਨ ਬੰਦ ਹੈ ਹਉ ਤਿਸ ਕੈ ਬਲ ਜਾਈ ਪਾਪੁਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ।

ਫੁਨ ਨੀਚ ਕਰਤ ਹੈ, ਨੀਚ ਕਰੈ ਸੁਲਤਾਨ, ਜਿਨੀ ਜਾਣ ਸੋ ਜਾਣਿਆ, ਜਗ ਤੇ ਪੂਰੇ ਪ੍ਰਵਾਨ। ਤਾਂ ਕਉ ਸਮਝਾਵਣ ਜਾਈਐ, ਜੇ ਕੋ ਪੂਲਾ ਹੋਈ, ਆਪੇ ਖੇਲ ਕਰੇ ਸਭ ਕਰਤਾ, ਸਾਬੂ ਜੈ ਕੋਈ, ਨਾਉ ਪ੍ਰਭਾਤੈ ਸਭ ਧਿਆਈਐ, ਛੋਡੋ ਦੁਨੀ ਪਰੀਤਾ, ਪ੍ਰਣਵਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤਿਨ ਜੀਤਾ। ਪ੍ਰਭਾਤੀ ਮਹੱਲਾ ਪਹਿਲਾ, ਮਨ ਮਾਇਆ ਮਨ ਧਾਇਆ, ਮਨ ਪੰਖੀ ਆਕਾਸ, ਤਸਕਰ ਸ਼ਬਦ ਨਿਵਾਰਿਆ, ਨਗਰ ਉਠਾ ਸਾਭਾਸ, ਜਾਂ ਤੂੰ ਰਾਖੈ ਰਾਖ ਲੈ, ਸਭ ਤੋਂ ਹੋਵੈ ਰਾਸ। ਐਸਾ ਨਾਮ ਰਤਨ ਨਿਦ ਮੇਰਾ, ਗੁਰਮਤ ਦੇਹੇ ਲਗੋ ਪਗ ਤੇਰਾ ਰਹਾਓ। ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਾਵਾਰ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਪੰਚਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ, ਘਟ ਘਟ ਏਕ ਵਖਾਣੀਐ, ਕਹੋ ਨਾ ਦੇਖਿਆ ਜਾਏ। ਖੋਟੋ ਪੂਠੋ ਰਾਲੀਐ, ਬਿਨਾਂ ਮੈਂ ਪਤ ਜਾਏ, ਜਾਂ ਤੂੰ ਮਿਲੈ ਤਾਂ ਮਿਲ ਰਹਾਂ, ਜਾਂ ਤੇਰੀ ਹੋਏ ਰਜਾਏ। ਜਾਤ ਜਨਮ ਨੈ ਪੁੱਛੀਐ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਜਨਮ ਮਰਨ ਦੁਕਟੀਐ, ਨਾਨਕ ਛੂਟ ਸੁਨਾਏ। ਪ੍ਰਭਾਤੀ ਮਹੱਲਾ ਪਹਿਲਾ, ਜਾਗਤ ਬਿਕਸੈ ਮੂਠੋ ਅੰਧਾ, ਗਲ ਫਾਹੀ ਸਿਰ ਮਾਰੇ ਤੰਦਾ, ਆਸਾ ਆਵੈ ਮਨਸਾ ਜਾਏ, ਉਰਜੀ ਤਾਣੀ ਕਿਸ਼ਨਾ ਵਸਾਏ। ਜਾਗਸ ਜੀਵਨ ਜਾਗਣਹਾਰਾ, ਸੁਖ ਸਾਗਰ ਅਮਰ।

ਕਰਮੀ ਮਿਲੇ ਵਡਾਈ। ਦਿਨ ਦਿਨ ਆਵੇ ਤਿਲ ਤਿਲ ਸ਼ੀਜੈ, ਮਾਇਆ ਮੋਹ ਘਟਾਈ, ਬਿਨ ਗੁਰ ਬੂਡੋ ਠੌਰ ਨਾ ਪਾਵੇ, ਜਬ ਲਗ ਦੂਜੀ ਰਾਈ। ਅਹਿਨਸ ਜੀਆਂ ਦੇਖ ਸੰਭਾਲੇ, ਸੁਖ ਦੁੱਖ ਪ੍ਰਭ ਕਮਾਈ, ਕਰਮਹੀਣ ਸੱਚ ਭੀਖਿਆ ਮੰਗੈ, ਨਾਨਕ ਮਿਲੈ ਵਡਾਈ। ਪ੍ਰਭਾਤੀ ਮਹੱਲਾ ਪਹਿਲਾ, ਮਸਟ ਕਰੋ ਮੂਰਖ ਜਗ ਕਹੀਆ, ਅਧਿਕ ਬਕੋ ਤੇਰੀ ਲਿਵਰਹੀਆ, ਭੂਲ ਚੂਕ ਤੇਰੇ ਦਰਬਾਰ, ਨਾਮ ਬਿਨਾ ਕੈਸੇ ਆਚਾਰ, ਐਸੇ ਝੂਠ ਮੁਠੇ ਸੰਸਾਰਾ, ਨਿੰਦਕ ਨਿੰਦਾ ਮੁਜੈ ਪਿਆਰਾ ਰਹਾਓ। ਜਿਸ ਨਿੰਦੈ ਸੋਈ ਵਿਧ ਜਾਣੈ, ਗੁਰ ਕੈ ਸਬਦੇ ਦਰ ਨਿਸਾਣੈ, ਕਾਰਨ ਨਾਮ ਅੰਤਰਗਤ ਜਾਣੈ, ਜਿਸਨੋ ਨਦਰ ਕਰੇ ਸੋਈ ਵਿਧ ਜਾਣੈ। ਮੈਂ ਮੈਲ ਊਜਲ ਸੱਚ ਸੋਏ, ਊਤਮ ਆਖ ਨਾ ਉੱਚਾ ਹੋਏ, ਮਨਮੁਖ ਖੂਲ ਮਹਾਂ ਬਿਖ ਖਾਏ, ਗੁਰਮੁਖ ਹੋਏ ਸੋਰਾ ਚੈਨ ਆਏ, ਅੰਧੋ ਬੋਲੋ ਮੁਗਧ ਗਵਾਰ, ਹੀਣੋ ਨੀਚ ਬੁਰੋ ਬੁਰੋ ਯਾਰ, ਨੀ ਤਨ ਕਉ ਤਨ ਨਾਮ ਪਿਆਰ, ਇਹੋ ਤਨ ਸਾਰ ਹੋਰ ਬਿਖਿਆ ਸ਼ਾਰ, ਉਸਤਤ ਨਿੰਦਾ ਸ਼ਬਦ ਵਿਚਾਰ, ਜੋ ਦੇਵੈ ਤਿਸ ਕਉ ਜੈਕਾਰ, ਤੂੰ ਬਖਸੈ ਜਾਤ ਪਤ ਹੋਏ, ਨਾਨਕ ਕਹਿ ਕਹਾਵੈ ਸੋਏ। ਪ੍ਰਭਾਤੀ ਮਹੱਲਾ ਪਹਿਲਾ, ਖਾਇਆ ਮੈਲ ਵਧਾਇਆ, ਪੈਦਾ ਕਰ ਕੀ ਹਾਣ, ਬਕ ਬਕਵਾ ਚਲਾਇਆ, ਬਿਨਾਂ ਮੈਂ ਬਿਖ ਜਾਣ, ਬਾਬਾ ਐਸਾ ਬਿਖਮ ਜਾਲ ਮਨਵਾਸਿਆ, ਬਿਬਲ ਝਾਗ ਸਹਿਜ ਪ੍ਰਗਾਸਿਆ ਰਹਾਓ। ਬਿਖ ਖਾਣਾ ਬਿਖ ਬੋਲਣਾ, ਬੇਕੀ ਕਾਰ ਕਮਾਏ, ਜਮਦਰ ਬਾਦੇ ਮਾਰੀ ਐ ਛੂਟ ਸੱਚ ਐ ਨਾਏ, ਜਿਵ ਆਇਆ ਤਿਵ ਜਾਏ ਸੀ, ਕੀਆ ਲਿਖ ਲੈ ਜਾਏ, ਮਨਮੁਖ ਮੂਲ ਗਵਾਇਆ, ਦਰਗਹਿ ਮਿਲੈ ਸਜਾਏ। ਜਗ ਖੋਟੋ ਸੱਚ ਨਿਰਮਲੋ, ਗੁਰ ਸਬਦੀ ਵਿਚਾਰ, ਤੇ ਨਰ ਵਿਰਲੇ ਜਾਣੀਐ ਜਿਨ ਅੰਤਰ ਗਿਆਨ ਮੁਰਾਰ, ਅਜਰ ਜਰੈ ਨੀਜਰ ਚਰੈ ਅਮਰ ਆਨੰਦ ਸਰੂਪ, ਨਾਨਕ ਜਲ ਕਉ ਮੀਨਸੈ ਥੈ ਭਾਵੈ ਰਾਖੋ ਪ੍ਰੀਤ। ਪ੍ਰਭਾਤੀ ਮਹੱਲਾ ਪਹਿਲਾ, ਗੀਤ ਨਾਦ ਹਰਖ ਚਤਰਾਈ, ਰਹਿ ਸਰੰਗ ਫੁਰਮਾਏ ਸਕਾਈ, ਪਹਿਨਣ ਖਾਣਾ ਚੀਤ ਨਾ ਪਾਈ, ਸਾਚ ਸਹਿਜ ਸੁਖ ਨਾਮ ਵਸਾਈ, ਕਿਆ ਜਾਨਾ ਕਿਆ ਕਰੈ ਕਰਾਵੈ, ਨਾਮ ਬਿਨਾ ਤਨ ਕਿਸ਼ਨਾ ਸੁਖਾਵੈ ਰਹਾਉ, ਯੋਗ ਬਿਨੋਦ ਸਵਾਦ ਆਨੰਦਾ, ਮਤ ਸਤ ਪਾਏ ਭਗਤ ਗੋਬਿੰਦਾ, ਕੀਰਤ ਕਰਮ ਕਾਰ ਨਿਜ ਸੰਦਾ, ਅੰਤਰ ਰਵਤੋ ਰਾਜ ਰਵਿੰਦਾ, ਪ੍ਰਿਓ ਪ੍ਰਿਓ ਪ੍ਰੀਤ ਪ੍ਰੇਮ ਓਰ ਤਾਰੀ, ਦੀਨਾ ਨਾਥ ਪਿਓ ਬਨਵਾਰੀ, ਅਨਦਿਨ ਨਾਮ ਦਾਨ ਪ੍ਰਤਕਾਰੀ, ਤ੍ਰਿਪਤ ਤਰੰਗ ਤਤ ਵਿਚਾਰੀ, ਅਕਥੋ ਕਥੋ ਕਿਆ ਮੈਂ ਮੋਰ, ਅਕਥੋ ਕਥੋ ਕਿਆ ਮੈਂ ਜੋਰ, ਭਗਤ ਕਰੀ ਕਰਾਏ ਮੋਰ, ਅੰਤਰ ਵਸੈ ਚੁਕੈ ਮੈਂ ਮੋਰ, ਕਿਸੇ ਵੀ ਦੂਜਾ ਨਹੀਂ ਹੋਰ, ਗੁਰ ਕਾ ਸ਼ਬਦ ਮਹਾਰਸ ਮੀਠਾ, ਐਸਾ ਅੰਮ੍ਰਿਤ ਅੰਤਰ ਡੀਠਾ, ਜਿਨ ਚਾਖਿਆ ਪੂਰਾ ਪਦ ਹੋਏ, ਨਾਨਕ ਤ੍ਰਾਪਿਓ ਤਨ ਸੁਖ ਹੋਏ। ਪ੍ਰਭਾਤੀ ਮਹੱਲਾ ਪਹਿਲਾ, ਅੰਤਰ ਦੇਖ ਸ਼ਬਦ ਮਨ ਮਾਨਿਆ, ਅਵਰ ਨਾ ਰੰਗ ਨਹਾਰਾ, ਐਨਸ ਜੀਆਂ ਦੇਖ ਸੰਭਾਲੇ, ਤਿਸ ਹੀ ਕੀ ਸਰਕਾਰਾ, ਮੇਰਾ ਪ੍ਰਭ ਰਾਂਕਣ ਅਤਰੂੜੋ, ਦੀਨ ਦਿਆਲ ਪ੍ਰੀਤ ਮਨਮੋਹਨ, ਆਤਰਸ ਲਾਲ ਸਗੂੜੋ ਰਹਾਓ, ਉਪਰ ਕੂਪ ਗਗਨ ਪਨਿਹਾਰੀ, ਅੰਮ੍ਰਿਤ ਪੀਵਣਹਾਰਾ, ਜਿਸ ਕੀ ਰਚਨਾ ਸੀ ਦੂਜਾ ਨਹੀਂ ਹੋਰ, ਗੁਰ ਕਾ ਸ਼ਬਦ ਮਹਾਰਸ ਮੀਠਾ, ਐਸਾ ਅੰਮ੍ਰਿਤ ਅੰਤਰ ਡੀਠਾ, ਜਿਨ ਚਾਖਿਆ ਪੂ

0: ਸਸ ਕਰ ਸੂਰ ਸਮਾਇਆ, ਕਾਲ ਵਿਧੁੰਸ ਮਨਸਾ ਮਨ ਮਾਰੀ, ਗੁਰਪ੍ਰਸਾਦ ਪ੍ਰਪਾਇਆ। ਅਤ ਰਸ ਰੰਗ ਚ ਲੂਲੈ ਰਾਤੀ, ਦੂਜਾ ਰੰਗ ਨਾ ਕੋਈ, ਨਾਨਕ ਰਸਨ ਰਸਾਏ ਰਾਤੇ, ਰਵ ਰਿਆ ਪ੍ਰਭ ਸੋਈ। ਪ੍ਰਭਾਤੀ ਮਹੱਲਾ ਪਹਿਲਾ, ਬਾਰਹ ਮੈਂ ਰਾਵਲ ਖਪ ਜਾਵੈ, ਚੌਛੇ ਮੈਂ ਸੰਨਿਆਸੀ, ਜੋਗੀ ਕਾਪੜੀਆ ਸਿਰ ਖੂਥੇ, ਬਿਨ ਸਬਦੈ ਗਲ ਫਾਸੀ। ਸ਼ਬਦ ਰਤੇ ਪੂਰੇ ਬੈਰਾਗੀ, ਓ ਹਟ ਹਸਤ ਮੈਂ ਭੀਖਿਆ ਜਾਚੀ, ਏਕ ਭਾਏ ਲਿਵਲਾਗੀ ਰਹਾਓ। ਬ੍ਰਹਮਣਵਾਦ ਪੜੈ ਕਰ ਕਿਰਿਆ, ਕਰਨੀ ਕਰਮ ਕੁਰਾਏ, ਬਿਨ ਬੂਝੇ ਕਿਛ ਸੂਝੈ ਨਾਹੀ, ਮਨ ਮੁਖ ਵਿਛੜ ਦੁਖ ਪਾਏ। ਸ਼ਬਦ ਮਿਲੇ ਸੇ ਸੁਚਾਚਾਰੀ, ਸਾਚੀ ਦਰ ਗਏ ਮਾਨੇ, ਅਨਦਿਨ ਨਾਮ ਰਤਨ ਲਿਵ ਲਾਗੇ, ਜੋ ਜੁਗ ਸਾਜ ਸਮਾਨੇ। ਸਗਲੇ ਕਰਮ ਧਰਮ ਸੁਚ ਸੰਜਮ, ਜਪ ਤਪ ਤੀਰਥ ਸ਼ਬਦ ਵਸੇ, ਨਾਨਕ ਸਤਿਗੁਰ ਮਿਲੈ ਮਿਲਾਇਆ, ਦੁਖ ਪ੍ਰਾਹਿਤ ਕਾਲ ਨਸੇ। ਪ੍ਰਭਾਤੀ ਮਹੱਲਾ ਪਹਿਲਾ। ਸੰਤਾਂ ਕੀ ਰਹਿਣ ਸਾਧ ਜਨ ਸੰਗਤ, ਹਰ ਕੀਰਤ ਤਰਤਾਰੀ, ਕਹਾਂ ਕਰੈ ਬਪਰਾ ਜਮ ਡਰ ਪੈ, ਗੁਰਮੁਖ ਹਿਰਦੈ ਮੋਰਾਰੀ। ਜਲ ਜਾਓ ਜੀਵਨ ਨਾਮ ਬਿਨਾ, ਹਰ ਜਪ ਜਾਪ ਜਪੋ ਜਪ ਮਾਲੀ, ਗੁਰਮੁਖ ਆਵੈ ਸਾਧ ਮਨਾ ਰਹਾਓ। ਗੁਰ ਉਪਦੇਸ਼ ਸਾਚ ਸੁਖ ਜਾਂ ਕਹੋ, ਕਿਆ ਤਿਸ ਉਪਮਾ ਕਹੀਐ, ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਈਐ। ਚੀਨੈ ਗਿਆਨ ਧਿਆਨ ਧਨ ਸਾਚੋ, ਏਕ ਸ਼ਬਦ ਲਿਵ ਲਾਵੈ, ਨਿਰਾਲੰਬ ਨਿਰਹਾਰ ਨਿਹ ਕੇਵਲ, ਨਿਰਭਉ ਤਾੜੀ ਲਾਵੈ। ਸਾਇਰ ਸ਼ਬਦ ਭਰੇ ਜਲ ਨਿਰਮਲ, ਉਲਟੀ ਨਾਮ ਧਰਾਵੈ, ਬਾਹਰ ਜਾਤੋ ਠਾਕ ਰਹਾਵੈ, ਗੁਰਮੁਖ ਸਹਿਜ ਸਮਾਵੈ। ਸੋ ਗਿਰਹੀ ਸੋ ਦਾਸੋ ਦਾਸੀ, ਜਿਨ ਗੁਰਮੁਖ ਆ ਪਛਾਨਿਆ, ਨਾਨਕ ਕਹੈ ਅਵਰ ਨਹੀਂ ਦੂਜਾ, ਸਾਚ ਸ਼ਬਦ ਮਨ ਮਾਨਿਆ।
1: You are tuned to Radio Sai Global Harmony, bringing you 24 hours a day the message of love of Bhagwan Sri Satya Sai Baba.